0: ਅਸੀਂ ਦੋ ਗਲਮ ਤਨਾਨਾ ਮੁੰਡਾ ਨਾ ਰਿੰਕਿਸ ਨੇ ਨਿੰਗ ਅਨਨੇ ਆਕੂ ਹੀ ਹਾਕੂ ਔਰਾ ਨਾ ਗੇ ਕੋ ਨਹੀਂ ਮੈਂ ਗਲਮ ਔਰਾ ਨਾ ਤੇ ਨਹੀਂ ਆਕੂ ਸਾ ਤੁਮ ਸਮਾਨ ਹੈ ਹੈ
1: ਮੰਡੇ ਨਾ ਕਰੇ ਸਨਾ ਸੇ ਦੁਏ ਕਾ
0: ਅਹਲੇ
1: ਆ ਬੰਮਾ
0: ਅਹੰ ਸਿੰਦੀ ਮੈਂ ਮੁੰ ਮਗਾ ਨੀ ਸੇ ਗੇ ਲੁਨ ਲੇ ਤਾ ਹਾਯੂ ਯਾਨ ਆਕੂ ਮਾ ਕੋ ਜਰ ਕੋਏ ਯਾਨ ਕੋਏ ਮਾ ਰਾਈ ਕੋ ਨਾ ਦਲੇ ਗੇ ਨੀ ਜੋ
1: ਯਾ ਸਹ ਨਾ ਕੋ ਬੈ
0: ਤਾ ਲਾ ਲਾ ਲਾ ਆ ਬਸ ਆ ਬਨ ਯਾਨ ਬਨ ਆਕੂ ਨੀ ਆ ਬਸ ਆ ਦੁਏ ਯਾਨ ਦੁਏ duit ini nanti jamur ini apa ya? Yang duit entek, tutup.